0: ਸੀ।
1: ਸ਼ਰੋਤਾ ਵੀ ਸੁਣ ਰਹੇ ਤੇ ਪ੍ਰਾਯੋਜਿਤ ਕਾਰਜਕ੍ਰਮ ਕਿਸਾਨ ਵਾੜੀ FM ਬੈਂਡ 102.3 ਮੇਗਾ ਹਰਟਜ਼ ਪਰ ਹਮ ਆਕਾਸ਼ਵਾਣੀ ਕੇ ਗੁਨਾ ਕੇਂਦਰ ਸੇ ਬੋਲ ਰਹੇ ਹੈ। ਸ਼ਰੋਤਾਓ, ਹਮ ਆਪਕੋ ਬਤਾ ਦੇ ਕਿ ਹਮ ਆਪ ਸਭੀ ਕੋ ਬਤਾਨਾ ਚਾਹੇਂਗੇ ਕਿ ਪਿਛਲੇ ਕਈ ਦਿਨੋਂ ਸੇ ਭੀਸ਼ਣ ਗਰਮੀ ਪੜ ਰਹੀ ਹੈ। ਅਧਿਕਤਮ ਤਾਪਮਾਨ 42 ਡਿਗਰੀ ਸੇ 45 ਡਿਗਰੀ ਸੈਲਸੀਅਸ ਤੱਕ ਦਿਨ ਮੇ ਹੋ ਰਹਾ ਹੈ, ਤੋ ਵਹੀਂ ਦਿਨ ਮੇ ਲੂ ਵੀ ਚੱਲ ਰਹੀ ਹੈ। ਐਸੇ ਮੇ ਹਮ ਸਭੀ ਕੋ ਆਪਣੇ ਸਵਾਸਥ ਕੇ ਪ੍ਰਤੀ ਬਹੁਤ ਸਾਵਧਾਨ ਰਹਿਣੇ ਕੀ ਆਵਸ਼ਕਤਾ ਹੈ। ਹਾਲਾਂਕਿ ਇਹ ਬਾਤ